ਪਿੰਗ ਇਲਾਵਾ ਬਹੁਤ ਸੀ ਇਸੀ ਦੋਸਤਪੂਰਨ ਸਿੰਚਾਈ ਪੱਤੀ ਹੈ ਜੀ ਕਿ ਆਪਾਂ ਅਪਣਾ ਲਵਾਂ। ਸ਼ਾਰੀ ਪ੍ਰਕਿਰਤੀ ਰਸਾਇਣਿਕ ਜਿਹਾ ਉਰਵਰਕ ਹੈ ਬੰਗ ਬਾਰ ਬਾਰ ਔਰ ਜ਼ਰੂਰਤ ਤੋਂ ਜ਼ਿਆਦਾ ਪ੍ਰਯੋਗ ਦੇ ਕਾਰਨ ਵੀ ਹੋ ਜਾਏ। ਜਲ ਨਿਕਾਸ ਕੀ ਸਹੀ ਵਿਵਸਥਾ ਨਾ ਹੋਵੇ, ਬਾਰੀ ਬਾਰੀ ਇੱਕ ਹੀ ਗਹਿਰਾਈ ਪਰ ਜੇ ਆਪਾਂ ਖੇਤ ਕੀ ਜੁਤਾਈ ਕਰਾਂ ਤੋ ਵੀ ਕਾਰਨ ਬਣੇ ਕਠੇ ਨਾ ਕਠੇ ਲਵਣੀ ਔਰ ਸ਼ਾਰੀ ਭੂਮੀ ਹੋਣਗੋ। ਨਹਿਰੀ ਖੇਤਰਾਂ ਕੋ ਜਿਹੋ ਜਲ ਸਤਰ ਹੈ ਬਹੁ ਉੱਚੋ ਉੱਠ ਤੋਂ ਜਾਣ ਲੱਗ ਰਿਹਾ, ਉਹ ਵੀ ਇੱਕ ਕਾਰਨ ਹੈ। ਬਿੰਗ ਇਲਾਵਾ ਮਾਟੀ ਕੋ ਜਿਹੋ ਪ੍ਰਬੰਧਨ ਹੈ ਬਿੰਗ ਮਾ ਆਪਾਂ ਲਾਪਰਵਾਹੀ ਵਰਤਦੇ ਹਾਂ ਔਰ ਦੋਸ਼ਪੂਰਨ ਜੀ ਕੀ ਕ੍ਰਿਸ਼ੀ ਕਿਰਿਆ ਹੈ ਬੈ ਅਪਣਾ ਲਵਾਂ। ਤੋ ਇਹ ਕਈ ਕਾਰਨ ਬਣੇ ਜਕੇ ਦੇ ਕਾਰਨ ਆਪਣੀ ਭੂਮੀ ਜੀ ਕੀ ਹੈ ਜਾਂ ਤੋ ਰੇਹ ਭੂਮੀ ਬਣ ਜਾਏ ਜਾਂ ਉਸਰ ਭੂਮੀ ਬਣ ਜਾਏ ਜਾਂ ਆਪਾਂ ਬਿਨਾ ਬੰਜਰ ਭੂਮੀ ਕਹਿ ਦਿਆਂ। ਤੋ ਜੀ ਕੀ ਇਸੀ ਭੂਮੀ ਹੋਵੇ ਬਿੰਗ ਇਹ ਵੀ ਆਪਾਂ ਸੁਧਾਰ ਲਿਆ ਸਕਾਂ, ਬਿਨਾ ਖੇਤੀ ਕੇ ਲਾਇਕ ਬਣਾ ਸਕਾਂ। ਲਵਣੀ ਭੂਮੀ ਇਕੱਠੇ ਵੀ ਹੈ ਕੋਈ ਵੀ ਕਿਸਾਨ ਬਾਈ ਗਈ ਹੈ ਜਾਂ ਆਪਾਂ ਨੇ ਇਕੱਠੇ ਸੁਧਾਰ ਕਰਨੋ ਪੜੇ ਤੋ ਸਭ ਤੋਂ ਪਹਿਲਾਂ ਜੀ ਕੀ ਵਿਧੀ ਅਪਣਾਵਾਂ, ਬਾਲੀਚਿੰਗ ਹੀ ਅਪਣਾਵਾਂ ਜੀ ਕਿ ਨੇ ਨਿਕਸ਼ਾਲਨ ਵੀ ਕਹਾਂ ਆਪਾਂ। ਇਹ ਵਿਧੀ ਸ਼ੂ ਹੋਵੇ ਕਿ ਹੈ ਕਿਸਾਨ ਬਾਈਓ ਕਿ ਇੰਗ ਮਾ ਸਭ ਤੋਂ ਪਹਿਲਾਂ ਖੇਤ ਨੇ ਆਪਾਂ ਛੋਟੇ ਛੋਟੇ ਟੁਕੜਾ ਮੈਂ ਬਾਂਟ ਕੇ ਔਰ ਮੇੜਬੰਦੀ ਕਰ ਲਵਾਂ। ਇੰਗੇ ਬਾਅਦ ਮੈਂ ਖੇਤ ਮੈਂ ਕਮੋ ਕਮ 10-15 ਸੈਂਟੀਮੀਟਰ ਤੱਕ ਪਾਣੀ ਭਰ ਦੇਵਾਂ। ਜਕਮ ਜੀ ਕੋ ਗੁਲਨਸ਼ੀਲ ਲਵਣ ਹੋਵੇ ਜੀ ਕੋ ਲੂਣ ਹੈ ਵੋ ਪਾਣੀ ਗਾ ਮਾਂ ਗੁਲ ਗਏ ਔਰ ਜੀ ਕੋ ਪੌਦੋ ਹੈ ਪੌਦੇ ਕੀ ਜੱਠੇ ਤਾਈਂ ਜੜ ਜਾਵੇ ਬਿਉ ਨੀਚੇ ਕੇ ਖੇਤਰ ਮੈਂ ਚਲਿਓ ਜਾਵੇ। ਉਹ ਆਪਾਂ ਬਾਂਹ ਖੇਤਰਾਂ ਗੇ ਮਾਈ ਅਪਣਾ ਸਕਾਂ ਈ ਵਿਧੀ ਨੇ ਜਠੇ ਜਲ ਕੋ ਜੀ ਕੋ ਸਤਰ ਹੋਵੇ ਵੋ ਨੀਚੇ ਹੋਣਾ ਚਾਹੀਏ। ਈ ਕਾਮ ਨੇ ਆਪਾਂ ਗਰਮੀ ਕੇ ਮੌਸਮ ਮੈਂ ਕਰਾਂ ਤੋ ਬਹੁਤ ਹੀ ਉਪਯੁਕਤ ਹੈ। ਔਰ ਜਿਕੀ ਮਾਟੀ ਕੇ ਮਾਂ ਨਿਚਲੀ ਸਤਹਿ ਪਰ ਕਠੋਰ ਪਰਤ ਬਣੇੜੀ ਹੋਵੇ ਬਠੇ ਈ ਵਿਧੀ ਨੇ ਆਪਾਂ ਨਹੀਂ ਅਪਣਾਉਣਾ ਚਾਹੀਏ। ਬਿੰਗ ਇਲਾਵਾ ਜਲ ਨਿਕਾਸ ਚੋਂ ਆਪਾਂ ਭੂਮੀ ਕੋ ਸੁਧਾਰ ਕਰ ਸਕਾਂ, ਜਕੇ ਖੇਤਰਾਂ ਗੇ ਮਾਂ ਜਲ ਨਿਕਾਸ ਕੀ ਸਹੀ ਵਿਵਸਥਾ ਨਹੀਂ ਹੋਵੇ ਬਠਾ ਆਪਾਂ ਲੂਣ ਵਾਲੀ ਜਿਕੀ ਮਾਟੀ ਹੈ ਬਿੰਗੋ ਨਿਰਮਾਣ ਹੋ ਜਾਏ। ਆਹ ਖੇਤਰਾਂ ਦੇ ਅੰਦਰ ਆਪਾਂ ਜ਼ਰੂਰਤ ਦੇ ਹਿਸਾਬ ਛੂੰ ਜ਼ਿਆਦਾ ਪਾਣੀ ਜੀ ਕੋ ਹੈ ਵੋ ਨਾਲੀਆਂ ਊ ਜਾਂ ਨਾਲੇ ਉਹ ਬਣਾ ਕੇ ਖੇਤ ਛੂੰ ਬਾਰੇ ਨਿਕਾਲ ਦੇਣਾ ਚਾਹੀਏ। ਜਠੇ ਭੂਮੀ ਮੈਂ ਸਖਤ ਪਰਤ ਹੋਵੇ ਬਠੇ ਭੂਮੀਗਤ ਜੀ ਕੋ ਜਲ ਸਤਰ ਹੈ ਵੋ ਉੱਚੋ ਹੋਵੇ ਬਠੇ ਈ ਵਿਧੀ ਕੋ ਪ੍ਰਯੋਗ ਆਪਾਂ ਨੇ ਕਰਨਾ ਚਾਹੀਏ। ਇੰਗ ਇਲਾਵਾ ਵਿਧੀ ਅਪਣਾਵਾਂ ਆਪਾਂ ਖੁਰਚਣੇਗੀ ਜਦ ਖੇਤ ਮੈਂ ਹਾਨੀਕਾਰਕ ਲੂਣ ਛੋਟੇ ਛੋਟੇ ਟੁਕੜਾ ਜਾਂ ਪਰਤ ਕੇ ਰੂਪ ਮੈਂ ਇਕੱਤ੍ਰਿਤ ਹੋ ਜਾਏ ਤੋ ਬਿਨਾਂ ਆਪਾਂ ਖੁਰਪੀ ਛੂੰ ਜਾਂ ਕਸੋਲੇ ਛੂੰ ਖੁਰਚ ਕੇ ਔਰ ਖੇਤ ਛੂੰ ਬਾਰੇ ਨਿਕਾਲ ਸਕਾਂ। ਇੰਗ ਇਲਾਵਾ ਇੱਕ ਵਿਧੀ ਹੋਵੇ ਖਾਈ ਖੋਦ ਗੇ। ਇਹ ਵਿਧੀ ਕੇ ਮਾਂ ਆਪਾਂ ਪੂਰੇ ਖੇਤ ਮੈਂ ਇੱਕ ਨਿਸ਼ਚਿਤ ਜੀ ਕੋ ਅੰਤਰਾਲ ਹੈ ਬੀ ਪਰ ਖਾਈ ਖੋਦ ਦੇਣੀ ਚਾਹੀਏ। ਖੇਤ ਗਏ ਇੱਕ ਕਿਨਾਰੇ ਪਰ ਪਹਿਲੀ ਖਾਈ ਖੋਦਾਂ ਔਰ ਬੀ ਮਾਟੀ ਨੇ ਆਪਾਂ ਮੇੜ ਬੰਧਣ ਗਏ ਜਾਂ ਕਠਈ ਪਾਸੇ ਏਡੇ ਲਗਾ ਦਿਆਂ। ਬਿੰਗੇ ਬਾਅਦ ਮੈਂ ਦੂਸਰੀ ਖਾਈ ਗੇ ਨਜ਼ਦੀਕ ਖੋਦ ਗਏ ਬਿੰਗੀ ਮਾਟੀ ਜੀ ਕੀ ਹੈ ਬਾ ਪਹਿਲੀ ਖਾਈ ਮੈਂ ਗੱਲਾਂ ਔਰ ਇਹ ਤਰੀਕੇ ਛੂੰ ਪੂਰੇ ਖੇਤ ਕੀ ਜੀ ਕੀ ਮਾਟੀ ਹੈ ਬਾ ਆਪਾਂ ਨੇ ਪਲਟ ਦਿਆਂ। ਇਹ ਤਰੀਕੇ ਛੂੰ ਉੱਪਰ ਕੀ ਜੀ ਕੀ ਲੂਣ ਵਾਲੀ ਮਾਟੀ ਹੈ ਬਾ ਕਠੇ ਨਾ ਕਠੇ ਨੀਚੇ ਉੱਡ ਜਾਏ ਔਰ ਨੀਚੇ ਕੀ ਜੀ ਕੀ ਡੰਗੀ ਮਾਟੀ ਹੈ ਬਾ ਉੱਪਰ ਆ ਜਾਏ। ਉਹ ਸੁਲਭ ਬਠਈ ਹੋ ਸਕੇ ਜਟਾ ਆਪਾਂ ਨੇ ਮਜ਼ਦੂਰ ਸਸਤੋਂ ਮਿਲ ਜਾਏ ਔਰ ਆਸਾਨੀ ਉਪਲਬਧ ਹੋ ਜਾਏ। ਬਾਂਹ ਖੇਤਰਾਂ ਮਾਂ ਇਹ ਵਿਧੀ ਨੇ ਜੇ ਆਪਾਂ ਅਪਣਾਵਾਂ ਤੋ ਕਠੇ ਨਾ ਕਠੇ ਆਪਾਂ ਭੂਮੀ ਕੋ ਸੁਧਾਰ ਕਰ ਸਕਾਂ। ਗੁਲਨਸ਼ੀਲ ਲਵਣਾਂਗੇ ਉਪਰੀ ਸਤਹਿ ਨੇ ਬਾ ਦੇਵਾਂ ਆਪਾਂ। ਇਹ ਵਿਧੀ ਆਪਾਂ ਖੇਤ ਮੈਂ ਪ੍ਰਾਪਤ ਪਾਣੀ ਭਰ ਦੇਣਾ ਹੈ ਜਕਿਉਂ ਉਪਰੀ ਜੀ ਕੀ ਸਤਹਿ ਬਿੰਗ ਅੰਦਰ ਜੀ ਕੋ ਲੂਣ ਮੌਜੂਦ ਹੈ ਵੋ ਪਾਣੀ ਮਾਂ ਗੁਲ ਜੇ। ਔਰ ਇਹ ਵਿਧੀ ਬਾਂਹ ਖੇਤਰਾਂ ਮੈਂ ਉਪਯੁਕਤ ਹੈ ਜਠੇ ਮਾਟੀ ਕੋ ਨੀਚੇ ਜੀ ਕੋ ਹੈ ਜ਼ਿਆਦਾ ਗਹਿਰਾਈ ਪਰ ਕਠੋਰ ਪਰਤ ਹੋਵੇ। ਇਹ ਤਰੀਕੇ ਛੂੰ ਆਪਾਂ ਖੇਤ ਕੋ ਪਾਣੀ ਜੀ ਕੋ ਹੈ ਕਈ ਦਿਨਾਂ ਤਾਈਂ ਵਰਗੇ ਰੱਖਣਾ ਹੈ ਔਰ ਬਿੰਗ ਬਾਅਦ ਮੈਂ ਬਹੁਤ ਸੋ ਲੂਣ ਜੀ ਕੋ ਬਿੰਗ ਮਾਂ ਪਾਣੀ ਮਾਂ ਗੁਲ ਜੇ ਬਿਨਾਂ ਆਪਾਂ ਗੰਦੇ ਪਾਣੀ ਕੇ ਸਾਗੇ ਨਾਲੀਆਂ ਛੂੰ ਖੇਤ ਤੋਂ ਦੂਰ ਲੈ ਜਾ ਕੇ ਕੋਈ ਨਦੀ ਨਾਲਾਂ ਗਾ ਮਾਂ ਨਿਕਾਲ ਸਕਾਂ। ਅਦੋ ਭੂਮੀ ਕੀ ਕਠੋਰ ਪਰਤਾਂ ਨੇ ਤੋੜਨੋ ਜਿੱਕੀ ਵੀ ਇਸੀ ਭੂਮੀ ਹੈ ਬਿੰਗ ਜੀ ਕੀ ਕਠੋਰ ਪਰਤ ਹੈ ਬਿਨਾਂ ਆਪਾਂ ਤੋੜ ਸਕਾਂ। ਜੱਕੀ ਭੂਮੀ ਕੇ ਮਾਂ ਬਹੁਤ ਹੀ ਕਮ ਗਹਿਰਾਈ ਪਰ ਸਖਤ ਪਰਤਾਂ ਹੋਵੇ ਬਟਾ ਆਪਾਂ ਜੀ ਆਪਣੇ ਕਨ ਆਧੁਨਿਕ ਕ੍ਰਿਸ਼ੀ ਯੰਤਰ ਹੈ ਡਿਸਕ ਪਲੋ ਹੋ ਗਈ ਸਬ ਸੋਇਲਰ ਹੋ ਗਿਓ ਅੰਗੀ ਮਦਦ ਛੂੰ ਤੋੜ ਗਏ ਔਰ ਜੀ ਕੀ ਲੂਣ ਵਾਲੀ ਭੂਮੀ ਹੈ ਬਿੰਗ ਆਪਾਂ ਸੁਧਾਰ ਕਰ ਗਏ ਔਰ ਖੇਤੀ ਯੋਗੇ ਬਿਨਾਂ ਬਣਾ ਸਕਾਂ। ਔਰ ਇਹ ਕਾਮ ਨਾ ਆਪਾਂ ਮਈ ਕੇ ਮਹੀਨੇ ਮੈਂ ਜੇ ਕਰਾਂ ਤੋ ਬਹੁਤ ਹੀ ਬੜੀਆ ਹੈ ਯਾਨੀ ਕਿ ਗਰਮੀ ਹੋਣੀ ਚਾਹੀਏ। ਇੰਗ ਇਲਾਵਾ ਜੀ ਕਿ ਸ਼ਾਰੀਏ ਭੂਮੀ ਹੈ ਬੰਗ ਮਾਂ ਵੀ ਸੁਧਾਰ ਕਰ ਸਕਾਂ। ਸਭ ਤੋਂ ਬੜੀਆ ਤਰੀਕੋ ਜੀ ਕੋ ਹੈ ਸ਼ਾਰੀਏ ਭੂਮੀ ਨੇ ਸੁਧਾਰਨ ਗੋ ਵੋ ਹੈ ਆਪਾਂ

0: ਪ੍ਰਯੋਗ ਕਰਾਂ। ਸ਼ਾਰੀਏ ਭੂਮੀਗਤ ਸੁਧਾਰ ਵਾਸਤੇ ਜਿਪਸਮ ਉਪਯੋਗ ਸਾਰਾ ਸੁਉਪਯੁਕਤ ਜੀ ਕੋ ਹੈ ਵੋ ਆਪਾਂ ਨੇ ਮਿਲਿਓ ਹੈ। ਔਰ ਆਮ ਭੂਮੀਆਂ ਮਾਂ ਵਿਨਿਮਯਸ਼ੀਲ ਜੀ ਕੋ ਸੋਡੀਅਮ ਹੋਵੇ ਬਿੰਗੀ ਅਧਿਕਤਾ ਹੋਵੇ। ਸਭ ਸੋ ਪਹਿਲਾਂ ਭੂਮੀਗਤ ਜੀ ਕੀ ਜਿਪਸਮ ਕੀ ਮੰਗ ਹੈ ਬਿੰਗੀ ਜਾਂਚ ਕਰਾ ਲਿਆ। ਅੱਛੀ ਗੁਣਵੱਤਾ ਯੁਕਤ ਬਾਰੀਕ ਜਿਪਸਮ ਜੀ ਕੀ ਹੈ ਬਾ ਮਾਟੀ ਮੈਂ ਛਿੜਕ ਗਏ ਔਰ ਸਤਹਿ ਸੋ 10 ਸੈਂਟੀਮੀਟਰ ਗਹਿਰਾਈ ਤਈ ਜੁਤਾਈ ਕਰ ਦਿਆਂ। ਇੰਗ ਬਾਅਦ ਮੈਂ ਮਿੱਟੀ ਕੇ ਅੰਦਰ ਜੀ ਕੋ ਹੈ ਜਿਪਸਮ ਨੇ ਮਿਲਾ ਦੇਵਾਂ। ਜਿਪਸਮ ਕੋ ਪ੍ਰਯੋਗ ਮਿੱਟੀ ਪ੍ਰੀਕਸ਼ਣ ਕੇ ਆਧਾਰ ਪਰ ਹੀ ਆਪਾਂ ਕਰਨਾ ਹੈ। ਜਠੇ ਵੀ ਮਾਟੀ ਮੈਂ ਕੈਲਸ਼ੀਅਮ ਕੀ ਮਾਤਰਾ ਕਮ ਹੋਵੇ ਬਟੇ ਉਸਰ ਭੂਮੀ ਕੋ ਸੁਧਾਰ ਜਿਪਸਮ ਸੋ ਆਪਾਂ ਕਰ ਸਕਾਂ। ਇਹ ਵਾਸਤੇ ਆਪਾਂ ਮਾਟੀ ਪ੍ਰੀਕਸ਼ਣ ਔਰ ਬਹੁਤ ਸੇ ਰਾਜਾਂ ਮੈਂ ਜਿਕਾ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਬਣੇੜਾ ਹੈ ਜਾਂ ਮਾਟੀ ਪ੍ਰੀਕਸ਼ਣ ਕੀ ਜਿਕੀ ਪ੍ਰਯੋਗਸ਼ਾਲਾ ਬਣੇੜੀ ਹੈ ਬਟ ਆਪਾਂ ਫ੍ਰੀ ਮੈਂ ਵੀ ਕਰਾ ਸਕਾਂ, ਮੁਫਤ ਮੈਂ ਵੀ ਕਰਾ ਸਕਾਂ। ਇੰਗ ਇਲਾਵਾ ਬਹੁਤ ਸਾ ਅਨੁਸੰਧਾਨ ਕਰਨ ਵਾਲੀ ਸੰਸਥਾਨ ਹੈ ਜਾਂ ਆਪਣੇ ਜ਼ਿਲ੍ਹਾ ਸਤਰ ਕੇ ਉੱਪਰ ਵੀ ਜਿਕਾ ਮਾਟੀ ਜਾਂਚ ਕਾ ਕੇਂਦਰ ਬਣੇੜਾ ਹੈ ਬਟ ਆਪਾਂ ਕਰ ਸਕਾਂ। ਇੰਗ ਇਲਾਵਾ ਆਪਾਂ ਸ਼ਾਰੀਏ ਭੂਮੀ ਨੇ ਸੁਧਾਰਨ ਵਾਸਤੇ ਪਾਈਰਾਈਟਸ ਕੋ ਉਪਯੋਗ ਕਰ ਸਕਾਂ। ਪਾਈਰਾਈਟਸ ਕੋ ਪ੍ਰਯੋਗ ਇੰਗ ਜਿਕੀ ਮਾਤਰਾ ਹੈ ਬਾ ਮਾਟੀ ਕੇ ਪੀਐਚ ਔਰ ਬਿੰਗੀ ਸਘਨਤਾ ਪਰ ਨਿਰਭਰ ਕਰੇ। ਸਾਮਾਨਯ ਰੂਪ ਸੋ 10-15 ਟਨ ਪਾਈਰਾਈਟ ਪ੍ਰਤੀ ਹੈਕਟਰ ਆਪਾਂ ਪ੍ਰਯੋਗ ਕਰ ਸਕਾਂ। ਜਿਕੀ ਭੂਮੀ ਮੈਂ ਕੈਲਸ਼ੀਅਮ ਕਲੋਰਾਈਡ ਲੂਣਗੀ ਜ਼ਿਆਦਾ ਮਾਤਰਾ ਮਿਲੇ ਬਾ ਮਾਟੀ ਕੇ ਮਾਸ ਸੁਧਾਰ ਵਾਸਤੇ ਆਪਾਂ ਪਾਈਰਾਈਟਸ ਕੋ ਪ੍ਰਯੋਗ ਬਹੁਤ ਹੀ ਜ਼ਿਆਦਾ ਉਪਯੋਗੀ ਆਪਣੇ ਵਾਸਤੇ ਸਿੱਧ ਹੋ ਸੀ। ਲਵਣੀ ਸ਼ਾਰੀਏ ਭੂਮੀਆਂ ਮੈਂ ਫਸਲ ਗੋਭੀ ਪ੍ਰਬੰਧਨ ਆਪਾਂ ਵੀ ਹਿਸਾਬ ਸੋ ਕਰਨਾ ਹੈ ਜਿਕੀ ਬਿੰਗ ਮਾਂ ਆਪਾਂ ਨੇ ਬੜੀਆ ਬੀਜਾਂਤ ਦੇ ਸਕੇ, ਕਿਉਂਕਿ ਅਗਰ ਆਪਾਂ ਦੂਸਰੀ ਕਿਸਮਾਂ ਨੂੰ ਉਪਯੋਗ ਕਰਾਂਗਾ ਜਿਕੀ ਸ਼ਾਰੀਏ ਜਾਂ ਲਾਉਣੀ ਭੂਮੀ ਦੇ ਅੰਦਰ ਕੌਣ ਉਗ ਸਕੇ ਤੋ ਘਟੇ ਨਾ ਘਟੇ ਆਪਣੋ ਆਰਥਿਕ ਨੁਕਸਾਨ ਹੋ ਜਾਏਗਾ, ਕਿਉਂਕਿ ਬਡਵਾਰ ਮਿਲੇਗੀ ਕੋਨੀ ਔਰ ਫਸਲ ਜਿਕੀ ਹੈ ਬਾ ਆਪਣੀ ਨਸ਼ਟ ਹੋ ਜਾਏਗੀ। ਤੋ ਆ ਛੋਟੇ ਛੋਟੇ ਅਗਰ ਤਰੀਕਾ ਨਾ ਆਪਾਂ ਅਪਣਾਵਾਂ ਤੋ ਖਰਾਬ ਹੋਏਗੀ ਭੂਮੀ ਨੇ ਵੀ ਆਪਾਂ ਸੁਧਾਰ ਕਰ ਸਕਾਂ। ਅਬੇ ਹੁਣ ਚਾਲੂੰ ਰਾਮ ਰਾਮ ਸਾ ਰਾਮ ਰਾਮ।
1: समस्या ग्रस्त मृदाओं का सुधार एवं प्रबंधन कार्यक्रम खेत खलिहान में अभी आपने इस विषय पर ये जानकारी सुनी। हम आकाशवाणी सूरतगढ़ के कॉटन सिटी चैनल से बोल रहे हैं। थोड़ी ही देर में हिंदी में प्रादेशिक समाचार आकाशवाणी के जयपुर अजमेर केंद्र से रिले किए जाएंगे।

ਖਾਸ ਹੋਣ ਨਾਲੋਂ ਐਸਾ। ਅੱਜ ਆਪਾਂ ਬਾਤ ਕਰਾਲਾ ਬਚਪਨ ਰੀ ਯਾਦਾਂ ਔਰ ਲੁਪਤ ਹੋਣ ਤੱਕ ਖਿਲਾਰੀ। ਪਛੇ ਬਾਤ ਕਰਾਲਾ ਇਨ ਤਾਤੀ ਰੁੱਤ ਰੇ ਮਾਏ ਜੀਵਨ ਰੀ ਸਭਸੂ ਬੜੀ ਜ਼ਰੂਰਤ ਹੈ, ਯਾਨੀ ਪਾਣੀ ਰੀ ਹਰ ਬੂੰਦ ਰੀ ਕੀਮਤ ਰੇ ਮਾਥੈ। ਔਰ ਸਫ਼ਰ ਅਠੇ ਰੁਕੇ ਕੋਨੀ, ਆਪਾਂ ਆਗੇ ਬਢਾਲਾਂ ਔਰ ਆਪਣੇ ਘਰ ਰੀ ਸਭਸੂ ਬੜੀ ਤਿਜੋਰੀ, ਯਾਨੀ ਆਪਣਾ ਬੜਾ ਬਡੇਰਾ ਔਰ ਬਾਂਗੇ ਸੰਸਕਾਰਾਂ ਰੀ ਛਾਂ ਮਾਥੇ ਵੀ ਬਾਤ ਕਰਾਲਾਂ। ਆਪਣੀ ਆਂਗਣ ਰੀ ਰਸੋਈ ਔਰ ਸਿਹਤ ਰੀ ਚਾਬੀ ਮਾਥੇ ਵੀ ਬਾਤ ਹੋ ਸੀ। ਸੋਚੋ ਭੈਣੋ, ਆਜ ਰੋ ਸਫ਼ਰ ਕਿਤੋਂ ਪੂਠਰੋ ਔਰ ਹਿਵੜੇ ਰੇ ਨੇੜੇ ਹੋਣ ਨਾਲੋਂ ਹੈ, ਤੋ ਚੁੱਲ੍ਹੇ ਚੌਕੇ ਦੀ ਚਿੰਤਾ ਨੇ ਘੜੀ ਭਰ ਸਾਰੂ ਭੁੱਲ ਜਾਓ ਔਰ ਰੇਡੀਓ ਮਾਥੇ ਆਵਣ ਨਾਲੋਂ ਘਰ ਆਂਗਣ ਕਾਰਯਕ੍ਰਮ ਮਾਇਨੇ ਜੁੜ ਜਾਓ। ਸਿੱਲੂ ਜੀ ਜੀ ਰੇ ਸਾਗੈ, ਪਰ ਉਣ ਸੋ ਪਹਿਲੀ ਦੁਪਹਿਰੀ ਦੇ ਇਨ ਆਲਸ ਨੇ ਭਗਾਉਣ ਵਾਸਤੇ ਸੁਣੋ ਉਹ ਪੂਠਰੋ ਸੋ ਸੁਰੀਲੋ ਸੋ ਹਿਵੜੇ ਨੇ ਸ਼ਾਂਤੀ ਦੇਵਣ ਨਾਲੋਂ ਲੋਕ ਗੀਤ।

0: ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਤੁਹਾਡੀ ਸੇਵਾ ਵਿੱਚ ਅੱਜ ਦਾ ਪ੍ਰੋਗਰਾਮ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਕੁਝ ਖਿਲਾਵਣ ਪਿਲਾਵਣ ਦੀ ਗੱਲ ਕਰਦੇ ਹਾਂ ਤੇ ਕੁਝ ਸਿਰਾਇਕੀ ਗੀਤ ਸੁਣਦੇ ਹਾਂ। ਮੇਡਾ ਤਾਂ ਕੁਝ ਖਾਵਣ ਕੁਝ ਹੀ ਕਰਦਾ ਪਿਆ ਹੈ, ਸਿਰਾਇਕੀਆਂ ਦਾ ਸੁਭਾਅ ਹੀ ਇੰਜਦਾ ਹੈ ਖਾਵਣ ਪੀਵਣ ਦਾ ਤੇ ਖੁਸ਼ ਥੀਵਣ ਦਾ। ਤੇ ਵਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਖਾਣਾ ਖਜ਼ਾਨਾ ਨਾਲ। ਅੱਜ ਤੁਹਾਕੋਂ ਇਸ ਪ੍ਰੋਗਰਾਮ ਵਿੱਚ ਕਮਲੇਸ਼ ਕੁਮਾਰੀ ਦੱਸਦੇ ਪਏ ਹਨ ਖਾਵਣ ਦੀਆਂ ਡੂਸ਼ੀਆਂ। ਇੱਕ ਚਣੇ ਦੀ ਦਾਲ ਤੇ ਕਰੇਲੇ ਦੀ ਸਬਜ਼ੀ ਤੇ ਡੂਜੀ ਕਰੇਲੇ ਦੀ ਛਿੱਲ ਤੇ ਆਲੂ ਪਿਆਜ਼ ਦੀ ਭੁਰਜੀ।
1: ਅੱਜ ਇਹ ਪ੍ਰੋਗਰਾਮ ਵਿੱਚ ਅਸਾਂ ਬਣੇ ਸੂ ਚਣੇ ਦੀ ਦਾਲ ਤੇ ਕਰੇਲੇ ਦੀ ਸਬਜ਼ੀ। ਇਹ ਸਬਜ਼ੀ ਬਣਾਉਣ ਵਾਸਤੇ ਸਾਕੂ ਕੁਛ ਜ਼ਰੂਰੀ ਸ਼ਈਆਂ ਦੀ ਲੋੜ ਹੈ, ਜਿਵੇਂ 250 ਗ੍ਰਾਮ ਕਰੇਲੇ, 150 ਗ੍ਰਾਮ ਚਣੇ ਦੀ ਦਾਲ, ਇੱਕ ਪਿਆਜ਼, ਨਾ ਬਹੁ ਵੱਡੀ ਹੋਵੇ ਤਾਂ ਨਾ ਬਹੁ ਛੋਟੀ, ਉਹ ਕੁ ਬਰੀਕ ਬਰੀਕ ਕੱਟ ਕੇ ਰੱਖ ਲਓ। 4 ਕਲੀਆਂ ਲਸਣ ਦੀਆਂ, ਉਹਨਾਂ ਕੋ ਵੀ ਛਿਲ ਕੇ ਰੱਖ ਲਓ। ਇੱਕ ਛੋਟਾ ਟੁਕੜਾ ਅਦਰਕ ਦਾ, ਉਹ ਧੋ ਕੇ ਕੱਦੂਕਸ ਕਰਕੇ ਰੱਖੋ। 2 ਹਰੀ ਮਿਰਚ ਬਰੀਕ ਕੱਟੀ ਹੋਈ ਹੋਵੇ, 2 ਟਮਾਟਰ, ਉਹਨਾਂ ਕੋ ਵੀ ਕੱਦੂਕਸ ਕਰ ਗਿਨੋ। ਲਾਲ ਮਿਰਚੀ 1 ਛੋਟਾ ਚਮਚ, ਹਲਦੀ ਪਾਊਡਰ 1/4 ਛੋਟਾ ਚਮਚ, ਧਨੀਆ ਪਾਊਡਰ 1 ਛੋਟਾ ਚਮਚ ਤੇ ਗਰਮ ਮਸਾਲਾ ਉਹ ਵੀ 1 ਛੋਟਾ ਚਮਚ, ਤੇਲ ਜਾਂ ਘਿਓ ਜੋ ਤੁਸੀਂ ਖਾਂਦੇ ਹੋ, ਜੋ ਤੁਹਾਨੂੰ ਪਸੰਦ ਹੋਵੇ, 1/2 ਕੱਪ ਜਿਤਨਾ ਲੂਣ ਆਪਣੇ ਸਵਾਦ ਦੇ ਮੁਤਾਬਿਕ ਪਾ ਗਿਣਨਾ। ਬਣਾਉਣ ਦਾ ਤਰੀਕਾ, ਚਣੇ ਦੀ ਦਾਲ 1 ਰਾਤ ਪਹਿਲੇ ਸਾਫ਼ ਪਾਣੀ 'ਚ ਧੋ ਕੇ ਤੁਹਾਨੂੰ ਪਸਾ ਕੇ ਰੱਖ ਲਓ। ਅਗਲੇ ਦਿਨ ਸਵੇਰੇ ਜਿਵੇਂ ਸਬਜ਼ੀ ਬਣਾਉਣੀ ਹੋਵੇ ਤਾਂ ਕਰੇਲੇ ਪਾਣੀ 'ਚ ਧੋ ਕੇ ਚੰਗੀ ਤਰ੍ਹਾਂ ਉਹ ਛਿਲ ਗਿਨੋ। ਛਿਲਣ ਦੇ ਬਾਅਦ ਉਹਨੂੰ ਅੱਛੇ ਤਰ੍ਹਾਂ ਧੋ ਕੇ ਸਾਫ਼ ਕੱਪੜੇ ਨਾਲ ਜਾਂ ਛੋਟੇ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਗਿਨੋ ਅਤੇ ਜਿਹੜੀ ਛਿੱਲ ਹੈ ਉਹਨੂੰ ਵੀ ਪਾਣੀ 'ਚ ਪਸਾ ਕੇ ਰੱਖ ਲਓ। ਹੁਣ ਗੈਸ ਜਲਾਓ ਅਤੇ ਉਹਦੇ ਉੱਤੇ ਮੋਟੇ ਤਲੇ ਦੀ ਕੜਾਹੀ ਰੱਖ ਕੇ ਉਹਦੇ 'ਚ 1/2 ਕੱਪ ਤੇਲ ਜਾਂ ਘਿਓ ਜੋ ਤੁਸੀਂ ਪਾਉਣਾ ਚਾਹੋ ਉਹ ਪਾ ਗਿਨੋ। ਜੇ ਤੋਣੀ ਤੇਲ ਗਰਮ ਥੀਵੇ ਤਾਂ ਤੱਕ ਕਰੇਲੇ ਦੇ ਟੁਕੜੇ ਟੁਕੜੇ ਕਰ ਗਿਨੋ। ਕਰੇਲੇ ਕੜਾਹੀ 'ਚ ਪਾਓ ਅਤੇ ਜਿਵੇਂ ਉਹ ਭੂਰੇ ਰੰਗ ਦੇ ਥੀ ਵੰਜਣ ਤਾਂ ਚੰਗੀ ਤਰ੍ਹਾਂ ਤਲ ਕੇ ਇੱਕ ਪਲੇਟ 'ਚ ਕੱਢ ਕੇ ਰੱਖ ਗਿਨੋ। ਕਰੇਲੇ ਤਲਣ ਦੇ ਬਾਅਦ ਇਹ ਤੇਲ 'ਚ ਕੱਟਾ ਹੋਇਆ ਛੋਟਾ ਪਿਆਜ਼, ਕੱਦੂਕਸ ਕੀਤਾ ਹੋਇਆ ਅਦਰਕ, ਲਸਣ ਭੁੰਨ ਕੇ ਸਵਾਦ ਦੇ ਮੁਤਾਬਿਕ ਲੂਣ, ਮਿਰਚ, ਹਲਦੀ ਪਾਊਡਰ ਅਤੇ ਸੁੱਕਾ ਹੋਇਆ ਪੀਸਾ ਹੋਇਆ ਧਨੀਆ ਪਾਊਡਰ ਵੀ ਪਾ ਦਿਓ। ਮਸਾਲਾ ਭੁੰਨਣ ਦੇ ਨਾਲ ਹੀ ਇਹਦੇ ਵਿੱਚ ਪੁੱਸੀ ਹੋਈ ਚਣੇ ਦੀ ਦਾਲ ਅਤੇ ਤਲੇ ਹੋਏ ਕਰੇਲੇ ਦੇ ਟੁਕੜੇ ਵੀ ਪਾ ਦਿਓ। ਇੰਨਾ ਕੁ ਮਸਾਲੇ 'ਚ ਚੰਗੀ ਤਰ੍ਹਾਂ ਭੁੰਨ ਗਿਨੋ। 1/2 ਕੱਪ ਜਿਤਨਾ ਪਾਣੀ ਵੀ ਪਾ ਦਿਓ। ਕਰੇਲੇ ਅਤੇ ਚਣੇ ਦੀ ਦਾਲ ਚੰਗੀ ਤਰ੍ਹਾਂ ਗਲ ਵੰਜਣ ਤਾਂ ਇਹ ਵਾਸਤੇ ਇੱਕੋ ਇੱਕ ਪਲੇਟ ਨਾਲ ਸਬਜ਼ੀ ਨੂੰ ਢੱਕ ਦਿਓ। 5-7 ਮਿੰਟ ਦੇ ਬਾਅਦ ਢੱਕਣ ਖੋਲ੍ਹ ਕੇ ਦੇਖ ਗਿਨੋ ਕਿ ਟੁਕੜੇ ਦਾਲ ਗਲ ਗਈ ਹੈ ਤਾਂ ਉਹਦੇ 'ਚ ਕੱਦੂਕਸ ਕੀਤਾ ਹੋਇਆ ਟਮਾਟਰ ਅਤੇ ਕੱਟੀ ਹੋਈ ਹਰੀ ਮਿਰਚ ਪਾ ਦਿਓ। ਥੋੜ੍ਹੀ ਦੇਰ ਭੁੰਨਣ ਦੇ ਬਾਅਦ ਉਹਦੇ 'ਚ ਵੀ ਪਾਣੀ ਪਾ ਦਿਓ। ਤਰੀ ਜਿਉਂ ਜੀ ਤੁਸੀਂ ਖਾਂਦੇ ਹੋ, ਪਤਲੀ ਤਰੀ ਖਾਂਦੇ ਹੋ ਤਾਂ ਥੋੜ੍ਹਾ ਜ਼ਿਆਦਾ ਪਾਣੀ ਪਾਓ, ਅਗਰ ਘੱਟ ਤਰੀ ਖਾਂਦੇ ਹੋ ਤਾਂ ਉਹਦੇ 'ਚ ਥੋੜ੍ਹਾ ਜਿਹਾ ਪਾਣੀ ਪਾ ਦਿਓ। 10 ਮਿੰਟ ਤੱਕ ਤਰੀ ਪੱਕਣ ਦਿਓ। ਜਿਵੇਂ ਤਰੀ ਪੱਕ ਗਈ ਸੀ ਤਾਂ ਉਹਦੇ ਬਾਅਦ ਥੋੜ੍ਹਾ ਗਰਮ ਮਸਾਲਾ, ਕਟਾ ਹੋਇਆ ਹਰਾ ਧਨੀਆ ਵੀ ਪਾ ਦਿਓ। ਹੁਣ ਤਰੀ ਵਾਲੀ ਚਣੇ ਦੀ ਦਾਲ ਦੇ ਕਰੇਲੇ ਅਤੇ ਦੀ ਸਬਜ਼ੀ ਤਿਆਰ ਹੈ। ਇਹ ਸਬਜ਼ੀ ਜਿਤਨੀ ਖਾਵਣ 'ਚ ਸਵਾਦ ਹੈ ਉਤਨੀ ਹੀ ਸਿਹਤ ਵਾਸਤੇ ਵੀ ਵਧੀਆ ਹੈ। ਹੁਣ ਅਸਾਂ ਬਣੇ ਸੂ ਕਰੇਲੇ ਦੀ ਛਿੱਲ ਦੀ ਸਬਜ਼ੀ। ਛਿੱਲ ਜਿਹੜੀ ਅਸਾਂ ਤੁਸਾਂ ਕਰੇਲੇ ਛਿੱਲ ਕੇ ਰੱਖੇ ਹਨ ਉਹ ਪਾਣੀ 'ਚੋਂ ਕੱਢ ਗਿਨੋ ਅਤੇ ਕਰੇਲੇ ਪਿਆਜ਼ ਅਤੇ ਆਲੂ ਦੀ ਭੁਰਜੀ, ਇੱਕੋ ਆਧਨ ਕਰੇਲੇ ਪਿਆਜ਼ ਅਤੇ ਆਲੂ ਦੀ ਭੁਰਜੀ। ਭੁਰਜੀ ਬਣਾਉਣ ਵਾਸਤੇ ਸਾਕੂ ਚਾਹੀਦੀਆਂ ਹਨ ਕਰੇਲੇ ਦੀ ਛਿੱਲ, ਇੱਕ ਪਿਆਜ਼ ਛੋਟੇ ਛੋਟੇ ਟੁਕੜੇ ਕੀਤਾ ਹੋਇਆ ਅਤੇ ਇੱਕ ਆਲੂ, ਉਹਦੇ ਵੀ ਛੋਟੇ ਛੋਟੇ ਟੁਕੜੇ ਕਰ ਗਿਨੋ। ਥੋੜ੍ਹਾ ਜਿਹਾ

ਗੀਤ ਤੁਹਾਕੂ ਪਸੰਦ ਆਇਆ ਹੈ ਕਿ ਨਾ? ਹੁਣ ਇੱਕ ਹੋਰ ਬਹੁ ਵਧੀਆ ਗੀਤ ਮੈਂ ਤੁਹਾਕੂ ਸੁਣਵੈਂਦੀ ਹਾਂ। ਮੈਂ ਆਪ ਵੀ ਰੰਗ ਦੀ ਸਾਂਵਲੀ, ਮੇਰਾ ਯਾਰ ਵੀ ਰੰਗ ਦਾ ਸਾਂਵਲਾ। ਚੱਸ ਗਿਨੋ ਗੀਤ ਦੀ।

0: ਪਹਿਲਿਆਂ ਅੱਜ ਦੀ ਖਾਸ ਖਬਰਾਂ। ਯਮੁਨਾ ਜਲ ਪਰਿਯੋਜਨਾ ਦੇ ਕਿਰਿਆਨਵਯਨ ਨੇ ਲਈ ਨਵੀਂ ਦਿੱਲੀ ਮਾਏ ਅਹਿਮ ਬੈਠਕ ਵੀ। ਰਾਜਸਥਾਨ ਮਾਏ ਜਲ ਪ੍ਰਬੰਧਨ ਨੇ ਮਜ਼ਬੂਤੀ ਮਿਲੇਲਾ। ਜੈਪੁਰ ਮਾਏ ਕੋਚਿੰਗ ਸੰਸਥਾਨਾਂ ਮਾਏ ਅਗਨੀ ਸੁਰੱਖਿਆ ਵਿਵਸਥਾਵਾਂ ਨੇ ਲੇਰ ਵਿਸ਼ੇਸ਼ ਅਭਿਆਨ ਚਲਾਇਆ ਗਿਆ। ਨੈਫੈਡ ਰੇ ਨਿਲਾਮੀ ਪੋਰਟਲ ਰੋ ਸ਼ੁਭਾਰੰਭ। ਕਾਸ਼ਤਕਾਰਾਂ ਸੂ ਸਿੱਧੀ ਖਰੀਦ ਖਾਤਿਰ ਜ਼ਰੂਰੀ ਵਿਵਸਥਾ ਤਿਆਰ। ਅਰ ਕੇਂਦਰੀ ਕ੍ਰਿਸ਼ੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਲਨੀਨੋ ਪ੍ਰਭਾਵ ਸੂ ਕਮ ਬਾਰਿਸ਼ ਦੀ ਆਸ਼ੰਕਾ ਨੇ ਦੇਖਦਾ ਥਕਾਂ ਆਵਸ਼ਕ ਕ੍ਰਿਸ਼ੀ ਪ੍ਰਬੰਧਨ ਉਪਾਇਆਂ ਮਾਥੇ ਵਿਆਪਕ ਦਿਸ਼ਾ ਨਿਰਦੇਸ਼ ਦਿਆ। ਸਮਾਚਾਰਾਂ ਦੇ ਸਾਥੇ ਮੈਂ ਸੰਗੀਤਾ ਸ਼ਰਮਾ ਰਵੇ ਸਮਾਚਾਰ ਵਿਗਤਵਾਰ। ਯਮੁਨਾ ਜਲ ਪਰਿਯੋਜਨਾ ਰੇ ਕਿਰਿਆਨਵਯਨ ਸੂ ਜੁੜਿਆ ਨਿਆਰਾ ਨਿਆਰਾ ਪਹਿਲੂਆਂ ਮਾਥੇ ਅੱਜ ਨਵੀਂ ਦਿੱਲੀ ਮਾਏ ਬੈਠਕ ਵੀ। ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ, ਮੁੱਖ ਮੰਤਰੀ ਭਜਨ ਲਾਲ ਸ਼ਰਮਾ ਔਰ ਹਰਿਆਣਾ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਪਰਿਯੋਜਨਾ ਨੇ ਐਮ ਓ ਯੂ ਸੂ ਜੁੜਿਆ ਨਿਆਰਾ ਨਿਆਰਾ ਮੁੱਦਾ ਮਾਥੇ ਅੰਤਿਮ ਰੂਪ ਦਿਓ। ਸਾਥੇ ਹੀ ਕਿਸਾਊ ਬਾਂਧ ਪਰਿਯੋਜਨਾ ਮਾਥੇ ਵੀ ਵਿਚਾਰ ਵਿਮਰਸ਼ ਕਰਿਓ। ਇਨ ਮੌਕੇ ਮਾਥੇ ਸ਼੍ਰੀ ਪਾਟਿਲ ਕਹਿਓ ਕਿ ਯਮੁਨਾ ਜਲ ਪਰਿਯੋਜਨਾ ਨੇ ਦੀਰਘਕਾਲਿਕ ਨਜ਼ਰੀਏ ਦੇ ਸਾਥੇ ਆਗੇ ਵਧਾਇਓ ਜਾ ਰਹੀ ਹੈ। ਇਨ ਦੇ ਤਹਿਤ ਪਾਣੀ ਨੇ ਪਾਈਪ ਲਾਈਨ ਦੇ ਮਾਧਿਅਮ ਸੂ ਪਹੁੰਚਾਣੇ ਰੋ ਪ੍ਰਸਤਾਵ ਹੈ, ਜਿਨ ਸੂ ਵਿਤਰਣ ਵਿਵਸਥਾ ਚੌਕੀ ਵੇਲਾ ਬਣਾ। ਕਹਿਓ ਕਿ ਕਿਸਾਊ ਬਾਂਧ ਪਰਿਯੋਜਨਾ ਰੇ ਬਾਰਾਂ ਮਾਏ ਛੇ ਰਾਜਾਂ ਦਾ ਮੁੱਦਾ ਰੋ ਸਮਾਧਾਨ ਵੀ ਹੈ, ਬੇਗੋ ਹੀ ਐਮ ਓ ਯੂ ਵੀ ਕਰਿਓ ਜਾਵੇਲਾ।
1: दोनों मुख्यमंत्री उपस्थित रहे, दोनों ने जो हरियाणा से पानी जो सरप्लस वाटर आज उसको नया एमओए करके उसका पानी का जो उनका अधिकार है, जितना पानी वो तय हुआ है उतना ही पानी के लिए पाइपलाइन से पानी राजस्थान तक ले जाने के लिए वो दोनों में सम्मति बनी है। आने वाले मंडे को उसके ऊपर साइन होगी और माननीय प्रधानमंत्री श्री नरेंद्र मोदी साहब के सामने वो एमओयू का उनको एक्सचेंज करेंगे।
0: ਮੁੱਖਮੰਤਰੀ ਸ਼੍ਰੀ ਸ਼ਰਮਾ ਕਹਿਓ ਕਿ ਯਮੁਨਾ ਜਲ ਪਰਿਯੋਜਨਾਵਾਂ ਸੂ ਸੇਖਾਵਾਟੀ ਖੇਤਰ ਖਾਸ ਹੈ, ਬੇਗੋਂ ਬੇਗੋ ਇਹਨੇ ਧਰਾਤਲ ਮਾਥੇ ਲਾਇਓ ਜਾਵੇਲਾ। ਵਟੀ ਨੇ ਸ਼੍ਰੀ ਸੈਨੀ ਕਹਿਓ ਕਿ ਬੈਠਕ ਮਾਏ ਬਰਸਾਤ ਰੇ ਪਾਣੀ ਨੇ ਸਹੇਜ ਰਾਜਸਥਾਨ ਪਹੁੰਚਾਣੇ ਨੇ ਲੇਰ ਵਿਚਾਰ ਵਿਮਰਸ਼ ਵੀ ਕਰਿਓ ਗਇਓ। ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੈਡਮ ਅੱਜ ਕਰੋਲੀ ਪਹੁੰਚਿਆ, ਵਣਾ ਸਰਕਿਟ ਹਾਊਸ ਪਾਂਚਣਾ ਸੰਘਰਸ਼ ਸਮਿਤੀ ਰਾ ਪ੍ਰਤੀਨਿਧੀਆਂ ਦੇ ਸਾਥ ਬਣਤਲ ਕਰੀ। ਸੰਘਰਸ਼ ਸਮਿਤੀ ਰਾ ਅਧਿਅਕਸ਼ ਅਸ਼ੋਕ ਸਿੰਘ ਧਾਬਾਈ ਅਰ ਦੂਜਾ ਪੰਚ ਪਟੇਲਾਂ ਦੀ ਉਪਸਥਿਤੀ ਮਾਏ ਸਮੱਸਿਆ ਦੇ ਸਮਾਧਾਨ ਖਾਤਿਰ ਵਿਚਾਰ ਵਿਮਰਸ਼ ਕਰਿਓ ਗਇਓ। ਇੰਡਰੇ ਚਾਲਤਾ ਕਰੋਲੀ ਵਿਧਾਇਕ ਦਰਸ਼ਨ ਸਿੰਘ ਅਰ ਜ਼ਿਲ੍ਹਾ ਕਲੈਕਟਰ ਅਕਸ਼ੈ ਗੋਦਾਰਾ ਵੀ ਮੌਜੂਦ ਰਿਹਾ। ਵਟੀ ਨੇ ਪਾਂਚਣਾ ਬਾਂਧ ਸੂ ਸਿੰਚਾਈ ਖਾਤਿਰ ਨਹਿਰਾਂ ਮਾਏ ਪਾਣੀ ਛੋੜਨੇ ਨੇ ਲੇਰ। ਸਵਾਈ ਮਾਧੋਪੁਰ ਜ਼ਿਲ੍ਹੇ ਰਾ ਖੰਡੀਪ ਗਾਂਵ ਮਾਏ ਕਾਸ਼ਤਕਾਰਾਂ ਰੋ ਮਹਾਂਪੜਾਵ ਅੱਜ ਵੀ ਜਾਰੀ ਰਹੋ। ਵਟੀ ਨੇ ਧਰਨੇ ਰੇ ਕਾਰਨ ਕੁਛ ਵਕਤ ਤਾਈਂ ਰੇਲ ਯਾਤਾਯਾਤ ਵੀ ਪ੍ਰਭਾਵਿਤ ਰਹੋ। ਮੌਕੇ ਮਾਥੇ ਮੋਟੀ ਤਾਦਾਦ ਮਾਏ ਪੁਲਿਸ ਬਲ ਤੈਨਾਤ ਹੈ। ਜੈਪੁਰ ਮਾਏ ਅੱਜ ਮੰਤਰੀ ਮੰਡਲੀਏ ਉਪ ਸਮਿਤੀ ਦੀ ਬੈਠਕ ਵੀ। ਉਪ ਮੁੱਖ ਮੰਤਰੀ ਡਾਕਟਰ ਪ੍ਰੇਮ ਚੰਦ ਬੈਰਵਾਰੀ ਅਧਿਅਕਸ਼ਤਾ ਮਾਏ ਹੋਈ ਇਨ ਬੈਠਕ ਮਾਏ ਪ੍ਰਦੇਸ਼ ਰਾ ਨਿਆਰਾ ਨਿਆਰਾ ਜ਼ਿਲ੍ਹਾ ਮਾਏ ਰਿਆਇਤੀ ਦਰਾਂ ਮਾਥੇ ਜ਼ਮੀਨ ਆਵੰਟਨ ਰਾ ਪ੍ਰਕਰਣਾ ਮਾਥੇ ਵਿਚਾਰ ਵਿਮਰਸ਼ ਕਰਿਓ ਗਇਓ। ਬੈਠਕ ਮਾਏ ਸ਼ਿਕਸ਼ਾ ਸਵਾਸਥਯ ਔਰ ਸ਼ਹਿਰੀ ਵਿਕਾਸ ਨੂੰ ਜੁੜਿਆ ਪ੍ਰਸਤਾਵਾਂ ਮਾਥੇ ਸਮੀਖਿਆ ਕਰ ਸਹਿਮਤੀ ਦੀ ਗਈ। ਚਿਕਿਤਸਾ ਔਰ ਸਵਾਸਥਯ ਮਹਿਕਮਾ ਪ੍ਰਮੁੱਖ ਸ਼ਾਸਨ

ਆਪਣੇ ਤਾਈਂ ਪਹੁੰਚਿਆ ਹੈ। ਗੋਬਿੰਦਪੁਰਾ ਸੀਕਰ ਰਾਜਸਥਾਨ ਸਿਓਂ ਦਾਤਾਰ ਸਿੰਘ ਸੇਖਾਵਤ, ਸੰਗੀਤਾ ਕੰਵਰ ਤੁਸਾਰ ਸਿੰਘ, ਰਿੰਕੀ ਸੇਖਾਵਤ, ਲਿਖੇ ਕਿ ਸੀਮਾ ਮਿਸਰਾ ਕੋ ਗਾਈਡੋ ਕੋਈ ਥੀ ਗੀਤ ਮਨੇ ਸੁਣਾਈਓ, ਬਿਲਕੁਲ ਸੁਣਾ ਸਿਆ ਸਾ। ਅਨੂਪ ਸਿੰਘ ਨਾਥਾਵਤ, ਧੀਰਜ ਸਿੰਘ ਸੋਲੰਕੀ, ਸਾਗਰ ਪਵਾਰ, ਭਾਨੂ ਪ੍ਰਤਾਪ ਸਿੰਘ ਪਵਾਰ, ਐ ਅੰਗੋ ਪੂਰੇ ਪਰਿਵਾਰ ਕਾ ਲੋਕ। ਆ ਵੀ ਸੀਮਾ ਮਿਸਰਾ ਕੇ ਗਾਈਡ ਗੀਤ ਕੀ ਫਰਮਾਇਸ਼ ਕਰੀਏ। ਡੰਡੀ ਭਦਰਵਾ ਸਿਓਂ ਪਰਸ਼ੋਤਮ ਕੁਮਾਰ, ਲਿਖੇ ਕੋਈ ਵੀ ਰਾਜਸਥਾਨੀ ਗੀਤ ਕਿੱਥੇ ਮਨੇ ਸੁਣਾਈਓ, ਬਿਲਕੁਲ ਸੁਣਾ ਸਿਆ ਸਾ। ਤਹਿਸੀਲ ਬਾਦਰਾ ਅਨੂਪ ਸਹਿਰ ਸਿਓਂ ਗਜਾਨਨ ਸਾਰਸਵਤ, ਡਾਕਟਰ ਤਾਰਾ ਚੰਦ ਸਾਰਸਵਤ, ਸੋਨੂ ਪਵਨ ਕੁਮਾਰ, ਸਾਹਿਲ ਰਾਘਵ। ਇਹ ਵੀ ਮੇਲ ਮੰਡ ਹੈ। ਗੁਜਰਾਤ ਗਾਂਧੀ ਗ੍ਰਾਮ ਸਿਓਂ ਪ੍ਰਵੀਣ ਸੋਨੀ, ਐ ਜਗਦੀਸ਼ ਜੋਹਰੀ, ਏਕਤਾ ਕਲੋਨੀ ਰੋਹਤਕ ਸਿਓਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਐ ਤਨਵੀ ਬੋਟ। ਸਾਰਨ ਨਗਰ ਬਾੜਮੇਰ ਸਿਓਂ ਮਹਿਰਾਜ ਸਾਰਨ, ਹੀਰੋ ਸਾਰਨ, ਹਿਤੇਸ਼ ਰਾਜ ਸਾਰਨ, ਐਰ ਨਵਪ੍ਰੀਤ ਸਾਰਨ। ਕਾਲੂ ਰਾਮ ਪ੍ਰਜਾਪਤੀ ਕੀ ਆਵਾਜ਼ ਮੈਂ ਕੋਈ ਵੀ ਗੀਤ ਜਾਂ ਭਜਨ ਥੇ ਮੈਨੂੰ ਸੁਣਾਇਓ, ਬਿਲਕੁਲ ਸੁਣਾਇਓ ਸਾ। ਤੁਹਾਨੂੰ ਕਾਲੂ ਰਾਮ ਪ੍ਰਜਾਪਤੀ ਕੀ ਆਵਾਜ਼ ਮੈਂ। ਮਹਾਰਾਸ਼ਟਰ ਸਿੰਧੀ ਬੁਜ਼ੁਰਗ ਸਿਓਂ ਕਿਸ਼ੋਰ ਵੜਤਕਰ, ਸ਼ੁਭਮ ਵੜਤਕਰ, ਪੰਨੂ ਵੜਤਕਰ, ਐਰਾਂਗਾ ਸਾਥੀ। ਰਾਮ ਰਾਮ ਸਾ ਕੋਈ ਵੀ ਗੀਤ ਕਿੱਥੇ ਮੈਨੂੰ ਸੁਣਾਇਓ। ਮੋਡਲ ਟਾਊਨ ਕਰਨਾਲ ਸਿਓਂ ਸੁਧੀਰ ਨੂਤਨ ਕਿਰਨ ਠਾਕੁਰ, ਸ਼ਸ਼ੀ ਬਾਲਾ ਹੈ ਜਗਮੋਹਨ ਪ੍ਰਜਾਪਤੀ। ਜਲਾਲਾਬਾਦ ਵੇਸਟ ਸਿਓਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸਾਨੀ, ਐ ਨਿਮਿਤਾ ਊਜਾ। ਹਰਿਆਣਾ ਸੋਂ ਅੰਕਿਤ ਕਾਂਗੜਾ, ਮੋਨੀ ਕਾਂਗੜਾ, ਪ੍ਰਿੰਸ ਬੋਧ, ਸੀਤਾਰਾਮ ਕਾਂਗੜਾ, ਸਾਹਿਲ ਕਾਂਗੜਾ। ਪਹਾੜਗੰਜ ਮੁਲਤਾਨੀ ਡਾਂਡਾ ਸਿਓਂ ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਮਧੂ ਨਾਇਕ। ਬਿਆਸੀ ਆਰ ਬੀ ਰਾਏ ਸਿੰਘ ਨਗਰ ਸਿਓਂ ਚੇਤਨ ਰਾਮ ਸਾਰਸਵਾ, ਨੌਰੰਗ ਰਾਮ ਸਾਰਸਵਾ, ਬਾਂਸੂਰੀ ਵਾਦਕ ਪ੍ਰਦੀਪ ਸਾਰਸਵਾ। ਵਾਸਾ ਦੇਖੋ ਇਹ ਕਾਰਿਕ੍ਰਮ ਸੁਣਨੋ ਕਦੀ ਨਹੀਂ ਭੁੱਲੇ। ਇਹ ਪ੍ਰਦੀਪ ਜੀ ਤੋਂ ਖਾਸ ਕਰ ਸੁਣੀਏ, ਇਹ ਪੂਰਾ ਪਰਿਵਾਰ ਸੁਣੇ। ਨਾਨੂ ਦੇਵੀ ਸਾਰਸਵਾ ਅੰਗ ਸਾਗੇ, ਮਮਤਾ ਸਾਰਸਵਾ, ਜੋਤੀ ਸਾਰਸਵਾ, ਸੋਨਜੀ ਜਾਂਗਿੜ, ਇਹ ਸੁਨੀਲ ਜੀ ਡਾਲ, ਸ਼ੋ ਪ੍ਰਕਾਸ਼ ਜੀ ਖਾਤੀ, ਇਹ ਨਰਸੀ ਜੀ ਸਿੰਵਰ, ਧਨਰਾਜ ਜੀ ਫੰਬੂ, ਸਗਲਾ ਕੇ ਮਿਲ ਗਏ। ਮੈਂ ਕਾਰਿਕ੍ਰਮ ਸੁਣਾ ਮਨ ਬਹੁਤ ਹੀ ਅੱਛੋ ਲੱਗੇ। ਪ੍ਰੋਗਰਾਮ ਵੀ ਉਡੀਕ ਰਹੇ ਸਾ, ਬੋਲੀ ਵੀ ਮਿੱਠੀ ਲੱਗੇ, ਬੋਲੀ ਤੋਂ ਆਪਣੀ ਮਾਇਡ ਭਾਸ਼ਾ ਮਿੱਠੀ ਹੋਏ ਸਾ। ਰਾਜਸਥਾਨੀ ਭਾਸ਼ਾ ਹੀ ਕਹਿਣਾ ਕੀ ਹੈ, ਮਿਸਰੀ ਗੋਸੋ ਮਿਠਾਸ ਜੇ ਕੋਈ ਮੈਂ ਉਹੀ ਹੈ। ਕੋਈ ਵੀ ਗੀਤ ਕਿੱਥੇ ਮਨ ਹੈ ਸੁਣਵਾਈਓ, ਮੈਂ ਕਾਰਿਕ੍ਰਮ ਸੁਣਨ ਲੱਗ ਰਿਹਾ। ਵਾਸਾ ਬਿਲਕੁਲ ਸੁਣਾ ਸਾ। ਚਕਪਾਂਚ ਐਮ ਡੀ ਪਤਰੋੜਾ, ਗੰਗਾਨਗਰ ਸ਼ਿਵ ਮੰਗਲ ਜਨਾਗਲ, ਰੋਸ਼ਨੀ ਜਨਾਗਲ, ਅੰਕੁਰ ਜਨਾਗਲ, ਇੰਦੂ, ਡਾਕਟਰ ਸੁਨੀਲ ਜਨਾਗਲ। ਨੋਹਰ ਹਨੁਮਾਨਗੜ੍ਹ ਰਾਜਸਥਾਨ ਸਿਓਂ ਨਰਿੰਦਰ ਸੁਤਾਰ, ਮਨੋਜ ਸੁਤਾਰ, ਹਿਮਾਂਸ਼ੁ ਸੁਤਾਰ, ਬੇਟੀ ਸੁਚਿਤਰਾ ਸੁਤਾਰ। ਪ੍ਰੋਗਰਾਮ ਬਹੁਤ ਹੀ ਸੌਖਾ ਲੱਗੇ, ਐਰ ਪੇਸ਼ਕਸ਼ ਗਣੀ ਦਾ ਆਇਆ ਹੋਇਆ ਕੋਈ ਸੀਮਾ ਮਿਸਰਾ ਕੋ ਗੀਤ ਬਿਲਕੁਲ ਸੁਣਾਵਾਂਗਾ ਸਾ। ਵਾਹ ਸਾ, ਦੁਨੀਆਦਾਰੀ ਫਿਲਮ ਗੀ ਫਰਮਾਇਸ਼ ਗੀਤ ਕੀ ਕਰੀਏ, ਗੌਰਬੰਦ ਕਾਰਿਕ੍ਰਮ ਗਵਾਂ। ਉਹ ਮੇਲ ਆਪਣੇ ਤਾਈਂ ਪਹੁੰਚਿਆ ਗਾਂਵ ਚੌਧਰੀ ਵਾਸ ਹਰਿਆਣਾ ਸਿਓਂ, ਮਾਂਗੇ ਰਾਮ ਸਤੋੜ, ਰਿਤੂ ਸਿੰਘ, ਹਿਮਾਨੀ, ਸੁਭਮ, ਐਰ ਯਸ ਕੁਮਾਰ। ਕਿ ਕਾਰਿਕ੍ਰਮ ਗੌਰਬੰਦ ਜੇ ਕੋਈ ਮੈਂ ਸੁਣਨ ਲੱਗ ਰਿਹਾ, ਪ੍ਰਸਤੁਤੀ ਬਹੁਤ ਹੀ ਅੱਛੀ ਲੱਗੇ, ਬੋਲਣੇ ਕੋ ਅੰਦਾਜ਼ ਵੀ ਅਨ ਪਸੰਦ ਆਵੇ। ਰਾਜਸਥਾਨੀ ਕੋਈ ਵੀ ਗੀਤ ਕਿੱਥੇ ਮਾਨੇ ਸੁਣਵਾਈਓ, ਬਿਲਕੁਲ ਸੁਣਾਵਾਂਗਾ ਸਾ। ਕੋਈ ਵੀ ਗੀਤ ਕਿੱਥੇ ਮਾਨੇ ਸੁਣਾਈਓ, ਆਈ ਮੇਲ ਮੈਂ ਲਿਖਰ ਆਪਾਂ ਭੇਜੀਏ, SDSM ਜਾਵੇਦ, ਐਰ ਸ਼ਗੁਫਤਾ ਅੰਜੁਮ, ਗੁਮਲਾ ਝਾਰਖੰਡ ਸਿਓਂ। ਮਲਿਆਨ ਸਰਦਨਾ ਮੇਰਠ ਸਿਓਂ, ਅਨਿਲ ਜੈਨ, ਜੈਨ ਸਾਹਿਬ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜਿਵਮੇ ਜੈਨ। ਕੋਲਾ ਬਿਲਾਈ ਸਿਓਂ ਉੱਤਮ ਸਿੰਘ ਜੰਗੇਲ, ਮੋਰਸ ਜੰਗੇਲ, ਅਨਿਲ ਕੁਮਾਰ, ਅਜੀਤ ਕੁਮਾਰ, ਆਯੁਸ਼ ਜੰਗੇਲ, ਐਰ ਨੰਦਨੀ ਜੰਗੇਲ। ਦੰਦਵਾ ਸੁਕਰੀ ਕਲਾ ਸਿਓਂ ਅਮਿਤ ਜੰਗੇਲ, ਸਗੁਨ ਜੰਗੇਲ, ਆਰੂਸੀ ਯੋਸਿਕਾ, ਆਦਿਤਯ ਜੰਗੇਲ, ਐਰ ਅੰਜਲੀ ਜੰਗੇਲ। ਪੰਦਰਾਂ ਟੀਕੇ ਸਿਓਂ ਰਾਜ ਸਿੰਘ ਨਗਰ ਸਿਓਂ ਧਰਮਪਾਲ ਭਾਰਤੀ ਜੀ ਆ ਗਿਆ ਸਾ, ਮੇਲ ਲੈ ਗਿਆ ਆਪਣੇ ਤਾਈਂ, ਐਰ ਕਾਰਿਕ੍ਰਮ ਕਮੇ ਸੁਣਨ ਲੱਗ ਰਿਹਾ। ਕੇਸਰੀ ਉਬਾਲਮ ਜੋ ਗੀਤ ਹੋਣੀ ਵੀ ਸੋ ਕਾਰਿਕ੍ਰਮ ਦੀ ਸ਼ੁਰੂਆਤ ਨੂੰ ਬਹੁਤ ਹੀ ਅੱਛੀ ਲੱਗੀ। ਉਂਡੀ ਚਮਕੇ ਬਿਜਲੀ ਅਰਕਾਜਾ ਕਰੜੋ ਚਾਰੂ ਮੇਰ, ਲੀਲੋ ਤਪਾਉ ਉਗ ਸੀ, ਅਰ ਹਰਿਆਲੀ ਦੇਸੀ ਕੈਰ, ਕਾਚਰ ਮਤੀਰਾ ਕਾਕੜੀਆ, ਅਰ ਸੋਰਮ

ਮੇਲ ਆਪਣੇ ਤਾਈਂ ਪਹੁੰਚਿਆ। ਸ਼੍ਰੀ ਗੰਗਾਨਗਰ ਤੋਂ ਭਾਵਨਾ ਸੀਤਾ ਪਵਨ ਜਗਦੀਸ਼ ਪ੍ਰਭੂ ਪੂਨਮ ਜੀਆ ਪਾਰਥ ਰਿਤਿਕਾ ਐ ਅਧੀਰਾ ਅਬੇ ਸ਼੍ਰੀ ਪਾਲ ਨੇ ਸਿੱਖ ਦੇਵ ਸਾ ਰਾਮ ਰਾਮ ਸਾ ਰਾਮ ਰਾਮ।